ਸਰਤੀ ਹੋ ਰੇਡੀਓ ਕੁੰਜਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾ ਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਦਰਸ਼ੋ ਤੋਂ ਗੱਲਬਾਤ ਕਰੀਏ ਆਪਣੀ ਜ਼ਿੰਦਗੀ ਦੇ ਜੁੜੇ ਕੁਛ ਕਿੱਸੇ। ਕਈ ਵਾਰ ਹਾਂ ਆਪਣੇ ਜਿਹੜਾ ਖੇਤ ਹਨ ਤਿੰਨਾਂ ਦੀ ਔਰ ਦਿਖਦੇ ਹਨ, ਤਾਂ ਇਸ ਟਾਈਮ ਤੋਂ ਹਾਂ ਖੇਤਾਂ ਦੀ ਔਰ ਨਜ਼ਰ ਦੌੜਾਉਂਦੇ ਹਨ, ਜਾਂ ਚਾਹੇ ਬੱਸ 'ਚ ਟਰੈਵਲ ਕਰਾਉਂਦੇ ਹਨ, ਜਾਂ ਕੁਛ ਵੀ, ਚਾਹੇ ਤੁਸੀਂ ਖੇਤਾਂ 'ਚੋਂ ਹੀ ਜਾਂਦੇ ਹਨ ਤਾਂ ਹਰਿਆਲੀ ਹੀ ਹਰਿਆਲੀ ਜਿਹੜਾ ਸੇ ਤੁਹਾਨੂੰ ਜੋ ਦਿਖਣੇ ਜੋ ਮਿਲਦੀ ਹੈ, ਕੁਥੀ ਤੁਹਾਨੂੰ ਜੋ ਹਰਿਆਲੀ ਦਿਖਣੇ ਜੋ ਮਿਲਦੀ ਹੋਣੀ ਹੈ, ਕੁਥੀ ਜਿਹੜਾ ਧਾਨ ਹਨ ਸੈ ਧੀਰੇ ਧੀਰੇ ਹੁਣ ਪੱਕਣੇ ਦੀ ਜਿਹੜਾ ਕਗਾਰ ਪਰ ਆਈ ਹੋਣ, ਕਹਿੰਦੇ ਕੁਥੀ ਜਿਹੜਾ ਹਰੇ ਭਰੇ ਵੀ ਹਨ, ਹਰੇ ਭਰੇ ਪੇੜ ਆਹਾਂ ਦਿਖਦੇ ਹਨ, ਤਾਂ ਕੁਥੀ ਨਾ ਕੁਥੀ ਮਨੇ 'ਚ ਜਿਹੜਾ ਸ਼ਾਂਤੀ ਹੈ ਨਾ ਸੇ ਮਿਲਦੀ ਹੈ, ਸਕੂਨ ਜਿਹੜਾ ਸੇ ਆਹਾਂ ਜੋ ਮਿਲਦਾ ਹੈ। ਜਿਹਨੇ ਆਹਾਂ ਤਿੰਨਾਂ ਦੀ ਔਰ ਦਿਖਦੇ ਨਾ, ਕੁਥੀ ਨਾ ਆਹਾਂ ਅਗਰ ਫੁੱਲਾਂ 'ਚੋਂ ਦਿਖਦੇ ਨਾ, ਫੁੱਲ ਅਗਰ ਆਹਾਂ ਕੋਈ ਲਗਾਏ ਉਹਨਾਂ ਤਿੰਨਾਂ 'ਚੋਂ ਦਿਖਦੇ ਨਾ, ਤਾਂ ਤਿੰਨਾਂ 'ਚੋਂ ਦਿਖੀ ਕਰੀ ਵੀ ਆਹਾਂ ਜੋ ਖੁਸ਼ੀ ਜਿਹੜਾ ਇਸ ਜ਼ਰੂਰ ਮਿਲਦੀ ਹੈ। ਤਾਂ ਇਹੀ ਤਾਂ ਛੋਟੇ ਛੋਟੇ ਪਲ ਹਨ ਜਿਹੜਾ ਆਹਾਂ ਜੋ ਖੁਸ਼ੀਆਂ ਦੇ ਕਰੀ ਜਾਂਦੇ ਨਾ। ਜਾਲੂ

ਰਸ਼ੋ ਤੁਹਾਨੂੰ ਤੁਸੀਂ ਸਾਰਿਆਂ ਸੁਣਿਆ ਇਹ ਗੀਤ ਜ਼ਰੂਰ ਆਹਾਂ ਦੀ ਜਿਹੜਾ ਕੋਸ਼ਿਸ਼ ਹੈ ਕਿ ਤੁਸੀਂ ਦੀ ਜਿਹੜਾ ਫਰਮਾਇਸ਼ਾਂ ਨੇ ਸਹਿ ਸਮੇਂ ਦੇ ਅਨੁਸਾਰ ਤੁਸੀਂ ਸਾਰਿਆਂ ਤੱਕ ਆਹਾਂ ਪਹੁੰਚਾਉਣ ਤਗਲੀ ਫਰਮਾਇਸ਼ ਤੁਸੀਂ ਤੱਕ ਪਹੁੰਚਾ ਦੇਣ ਤੇ ਫਰਮਾਇਸ਼ ਆਹਾਂ ਪਹੁੰਚਾ ਦੇਣ ਮਾਇਆ ਜੀ ਤੱਕ ਕੰਨ ਸੇ ਰਹਿਣ ਵਾਲੇ ਨੇ ਸੁਕੜੇ 'ਤੇ ਤਾਂ ਤੁਸੀਂ ਸਾਰੇ ਵੀ